ਸਾਹਮਣੇ ਦੱਸੋ ਇਹ ਗੀਤ ਗਾਉਂਦੇ ਨਾਲੇ ਕਰਮਾਂ ਬਾਰੇ ਲੱਡੋ ਨਾ ਲੈਣੀ ਸਾਹਮਣੇ ਕੂਲ ਨਾ ਪੁੱਛਣਾ ਆਪਣਾ ਆਉਂਦਾ ਆਪ ਰਹਿੰਦੇ ਸਾਡੀ ਕਾਠੀ ਜਾ ਤੁਰ ਤੁਰ ਜਾਸ ਰਹਿੰਦੇ ਤੂੰ ਮੰਗਾਇਆ ਜਾਏ ਤੂੰ ਮੰਗਾਇਆ ਜਾਏ।

ਪਿਆਰ ਪਿਤਾ ਦੇਵੇਗਾ, ਪੜੋਸੀ ਨਹੀਂ ਦੇ ਸਕਦਾ। ਜੋ ਸਵਾਦ ਅੰਬ ਵਿੱਚੋਂ ਆਵੇਗਾ, ਅੰਬਲੀ ਵਿੱਚੋਂ ਨਹੀਂ। ਐ ਗੁਰੂ ਕੇ ਸਿੱਖ, ਜੋ ਉਪਕਾਰ ਤੇਰੇ ਤੇ ਗੁਰੂ ਕਰ ਸਕਦਾ, ਸੰਸਾਰ ਦਾ ਹੋਰ ਕੋਈ ਜੀਵ ਮਾਤਰ ਨਹੀਂ ਕਰ ਸਕਦਾ। ਨਾ ਮਾਂ, ਨਾ ਬਾਪ, ਨਾ ਭੈਣ, ਨਾ ਭਰਾ, ਨਾ ਕੋਈ ਰਿਸ਼ਤੇਦਾਰ। ਗੁਰੂ ਦਾ ਉਪਕਾਰ ਬਹੁਤ ਵੱਡਾ। ਭਾਈ ਸਾਹਿਬ ਕਹਿੰਦੇ ਨੇ, ਸਾਰਾ ਸੰਸਾਰ ਢੂੰਡ ਕੇ ਆ, ਲਹਿੰਦੇ ਤੋਂ ਲੈ ਕੇ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਨਵਾਂ ਖੰਡਾਂ ਵਿੱਚ ਘੁੰਮ ਕੇ ਆ, ਗੁਰੂ ਵਰਗਾ ਪਿਆਰ ਤੈਨੂੰ ਕੋਈ ਨਹੀਂ ਦੇ।

ਕਹਿੰਦਾ ਮੈਂ ਪੜਿਆ ਲਿਖਿਆ ਹਾਂ, ਮੈਨੂੰ ਮਤ ਦੇਣ ਦੀ ਕੋਈ ਲੋੜ ਨਹੀਂ, ਜੋ ਕੁਛ ਕਰਦਾ ਮੈਂ ਸੋਚ ਸਮਝ ਕੇ ਕਰ ਰਿਹਾ, ਇਹ ਮੇਰਾ ਆਪਣਾ ਨਿੱਜੀ ਮਾਮਲਾ ਹੈ, ਮੈਂ ਪੜਿਆ ਲਿਖਿਆ ਹਾਂ। ਭਾਈ ਸਾਹਿਬ ਕਹਿੰਦੇ ਨੇ ਤੂੰ ਸਵਾਹ ਪੜਿਆ, ਤੂੰ ਕਦੀ ਗੁਰੂ ਪੜ ਕੇ ਹੀ ਨਹੀਂ ਵੇਖਿਆ, ਇਸ ਸਾਗਰ ਨੂੰ ਢੂੰਡ ਕੇ ਨਹੀਂ ਵੇਖਿਆ, ਹਾਂ ਛੱਪੜਾਂ ਦੀ ਤੂੰ ਜ਼ਰੂਰ ਨਾਤਾ ਹੈ, ਗੰਦਗੀ ਵਿੱਚ ਜ਼ਰੂਰ ਨਾਤਾ ਹੈ, ਉਹ ਪੜਾਈਆਂ ਜਿਹੜੀਆਂ ਨੇ ਲੱਭ ਲੋਭ ਵਧਾਉਂਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ ਕਦੀ ਖਜ਼ਾਨਾ ਖੋਲ ਕੇ ਵੇਖ, ਜੋ ਸਮੁੰਦਰ ਵਿੱਚੋਂ ਖਜ਼ਾਨਾ ਮਿਲੇਗਾ ਹੋਰ ਕਿਸੇ ਪਾਸਿਓਂ ਨਹੀਂ, ਜੋ ਰੋਸ਼ਨੀ ਸੂਰਜ ਦੀ ਹੈ ਦੀਵੇ ਦੀ ਨਹੀਂ।

Nej. ਇਸ ਤਾਲ ਦਾ ਨਾਮ ਧਰੁਪਦ ਹੈ, ਰਾਗ ਦਾ ਨਾਮ ਤਾਂ ਤੁਸੀਂ ਸੁਣੀ ਚੁੱਕੇ ਹੋ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਸ ਜੀ ਦਾ ਉਚਾਰਿਆ ਹੋਇਆ ਪਵਿੱਤਰ ਸ਼ਬਦ ਹੈ। ਰਾਗ ਬਿਹਾਗੜਾ ਦੀ ਵਾਰ ਦੇ ਵਿੱਚੋਂ ਇਹ ਸ਼ਬਦ ਹੈ, ਸਲੋਕ ਮੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵੇ ਮਰ ਜੰਮੇ ਆਵੇ ਜਾਹੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਏ ਮੂੰਹ ਕਾਲੇ ਉੱਠ ਜਾਏ। ਚਾਰ ਪੰਕਤੀਆਂ ਦਾ ਇਹ ਸ਼ਬਦ ਹੈ। ਆਪ ਜੀ ਨੇ ਅਸਥਾਈ ਧਰੁਪਦ ਦੀ ਸੁਣੀ ਹੈ ਅੰਤਰਾ, ਹੁਣ ਲਗਾ ਕੇ ਫਿਰ ਇਸੇ ਸ਼ਬਦ ਨੂੰ ਦਰੁਤ ਚਾਲ ਵਿੱਚ ਤਿੰਨ ਤਾਲ ਵਿੱਚ ਪੜਾਂਗੇ, ਐਨ ਟਾਈਮ ਦੇ ਉੱਤੇ ਸਮਾਪਤੀ ਕਰਨੀ ਹੈ। ਪਿਆਰੀ ਸਾਧ ਸੰਗਤ, ਮੈਂ ਆਪ ਸੰਗਤ ਜੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਦੇਣਾ, ਜਿਨ੍ਹਾਂ ਇਹ ਅੱਜ ਦਾ ਇਹ ਸਮਾਗਮ ਗੁਰਮਤਿ ਕੀਰਤਨ ਦਰਬਾਰ ਰਾਗਾਂ ਦੇ ਵਿੱਚ, ਰਾਗ ਦਰਬਾਰ ਜਿਸ ਨੂੰ ਕਹਿੰਦੇ ਹਾਂ, ਉਹ ਕਰਵਾਇਆ ਹੈ ਔਰ ਬੜਾ ਹੀ ਉੱਦਮ ਕੀਤਾ ਹੈ। ਇਹ ਬੜਾ ਸ਼ੁਭ ਕਰਮ ਹੈ ਜੋ ਇਹਨਾਂ ਨੇ ਪ੍ਰਬੰਧਕਾਂ ਨੇ ਕੀਤਾ। ਬਹੁਤ ਹੀ ਸਾਡੀ ਆਸਾ ਦੇ ਉੱਤੇ ਇਹਨਾਂ ਨੇ ਸਹੀ ਸਾਡੀ ਆਸਾ ਪੂਰੀ ਕੀਤੀ ਹੈ, ਆਸਾ ਨੂੰ ਚੰਦ ਲਾਏ ਨੇ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਇਹ ਪ੍ਰੋਗਰਾਮ ਕਰਵਾਉਂਦੇ ਰਹਿਣ, ਬੜੀ ਖੁਸ਼ੀ ਹੋਈ ਹੈ। ਸੋ ਆਪ ਜੀ ਹੁਣ ਅਗਲੀਆਂ ਪੰਕਤੀਆਂ ਦਾ ਕੀਰਤਨ ਅੰਤਰਾ ਸਰਵਣ ਕਰੋ। ਬਿਨ ਸਤਿਗੁਰ ਸੇਵ ਹੈ ਠਵਰ ਨਾ ਪਾਵੇ, ਬਿਨ

ਸਤਿਗੁਰ ਸੇਵੇ ਬਿਨ ਸਤਿਗੁਰ ਬਿਨ ਸਤਿਗੁਰ ਸੇ ਬਿਨ ਸਤਿਗੁਰ ਸੇਵੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਬਿਨ ਸਤਿਗੁਰ ਸੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣ ਨਾਮ ਨਾਮ ਸੇ ਮਨ ਆ ਨਾਮ ਨਾਮ ਸੇ ਮਨ ਆ ਨਾਮ ਨਾਮ

ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ।

ਸਤਿਗੁਰ ਤੇਰੇ ਜੀ ਕੇ ਬੰਦਨਾ ਬੇਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ।

ਕੀ ਯਾਰ ਦਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ, ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀ ਖੜਾਵਾਂ ਲੱਥ ਗਈਆਂ, ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

0: ਪਿਓ ਵਿੱਚ ਪਤ ਲੈ ਗਿਆ ਕੋਈ ਦਾਲ ਜੇ ਕੋਈ ਤਾਂ ਫਿਰ ਜ਼ਰੂਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋ ਹੈ
1: ਵਿਸ਼ਨੂੰ ਚੜਾਈਏ ਸਰਮ ਪਾਤਨ ਕੋਈ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਈ ਮਹਿਲਾ ਪਹਿਲਾ ਲੱਭ ਪਾਉ ਰਾਜਾ ਮੈਂ ਤਾਂ

ਆਤਮਾ ਵਾਸਤੇ ਵਿੱਚ ਕੋ ਜਾਣੇ ਪਿਓ ਨਾ।

निर्मोल कृष्ण पारा हर हर नाम हर हर नाम हर हर नाम अतोलक पा।

ਸੇਵਕ ਸਿੱਖ ਪੂਜਣ ਸਭ ਆਵੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਣ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਣ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਣ ਵਾਸਤੇ ਆਉਂਦੇ ਨੇ ਤੇ ਪੂਜਣ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ, ਪੂਜਣ ਯੋਗ ਹਸਤੀ ਹੈ ਅਕਾਲ ਪੁਰਖ। ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨੀ ਆਉਂਦਾ, ਉਹ 84 ਲੱਖ ਜੂਨ ਚ ਨੀ ਆਉਂਦਾ, ਜਨਮ ਮਰਨ ਚ ਨੀ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਓਅੰਕਾਰ, ਓਅੰਗ, ਤ੍ਰੈ ਕਾਲ ਵਿਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ, ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੇ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

ਸੱਚ ਕੋ ਨਾਹੀ ਕਿਰਪਾ ਕਰ ਬਨਵਾਰੀਆ ਉਸ ਮੋਰ ਥਾਉ ਨਾਹੀ ਸਦਗਾ ਵਿਸਵਾਰੀਆ ਕਹੇ ਨਾਨਕ ਕਹੇ

ধন গুরু।

ਬਾਬੇ ਤੇਰਾ ਵਾਲਾ ਬਾਬਾ ਨੰਦ ਸਿੰਘ ਮਹਾਰਾਜ ਜਿਨ੍ਹਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ। ਇਹ ਕਾਗਜ਼ ਨੀ ਸਮਝਿਆ, ਇਹ ਸ਼ਾਹੀ ਨੀ ਸਮਝੀ, ਇਹ ਅੱਖਰ ਨੀ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹਾਂ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਹੈ, ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏ, ਪਰ ਨਿਭੇਗੀ ਕਿਸ ਤਰ੍ਹਾਂ ਤੇ ਨਿਭਾਏਗਾ ਕੌਣ? ਪਹਿਲਾਂ ਇਹ ਦੁੱਖ ਸੁਣ ਲਓ, ਫਿਰ ਬਾਬੇ

ਨਾ ਟੁੱਟੇ ਨਾ ਮਲਕੇ ਨਾ ਜਲਣ ਜਾਏ ਸੰਤ ਮਨਸ ਨਾਨਕਾ ਜੋਗਲ ਚੱਲੇ ਪਾਏ ਚੋਗਣ ਵਾਲੇ।

ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਰੱਖ।

kar seni ko sarka sarv sukh hoye jahan jahan guru khalsa ji sahib tahan tahan rakhya riyai देवते फते दुर्द की पैर पंथ की जी श्री साहब जी सहाय श्री गुरु खालसा जी के बोल वाले खालसा जी साहेब लो आप साहेब करण कारण पतर पावन कृपा धाम मेहरवान सतगुरु ये अकाल पुरख अपने पंथ दे सदा सहाय दतार दियो ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਫਤਿਹ ਬਖਸ਼ੋ ਜੀ ਆਪ ਜੀ ਦੇ ਹਜ਼ੂਰੀ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਦੀ ਅਰਦਾਸ ਉਲਟ ਮੁਆਫ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਬੜਾ ਪ੍ਰਸ਼ਾਦ ਭੇਜਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਰਬ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਸਰਵ ਕਾਰਜ ਰਾਸ ਕਰਨ ਆਪ ਜੀ ਦੇ ਹਜ਼ੂਰ ਬੜਾ ਪ੍ਰਸ਼ਾਦ ਦੀ ਅਰਦਾਸ ਆਪ ਜੀ ਦੇ ਦਰ ਪ੍ਰਵਾਨ ਹੋਏ ਭਗਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਜੋ ਜੀ ਆਪ ਜੀ ਦੇ ਪਵਿੱਤਰ ਦਰ ਤੇ ਆਵੇ ਸੁਖਾਈ ਜਾਵੇ ਨਾਨਕ ਨਾਮ ਚੜ੍ਹਦੇ ਕਲਾ ਦੇ ਤੁਹਾਡੇ ਸਰਬੰਧ ਦਾ

नानक फिके बोलिए तन मन फिका हो फिका फिके फिके सोए फिका।

ਆਪਣੀ ਕਾਰੀ ਵਾਰੀ ਹੈ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਬਾ ਜੀ ਆਪ ਜੀ ਦੇ ਪਾਵਨ ਪਵਿੱਤਰ ਗੁਰੂ ਰਾਮਦਾਸ ਆਸ਼ਰਮ ਵਿੱਚ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਸਤਿਗੁਰ ਦੀ ਬਾਣੀ ਦਾ ਸਤਿਕਾਰ ਕਰਦਿਆਂ ਹੋਇਆ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਂ ਮੱਥਾ ਟੇਕਿਆ ਅੰਤਰਜਾਮੀ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇ ਅਰੋਗਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਪੀਟਰ ਸਿੰਘ ਜੀ ਸਤਪੀਟਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਅਚੇਚਾ ਤੌਰ ਤੇ ਗੁਰੂ ਕਾ ਕੀਰਤਨ ਕਰਨ ਵਾਸਤੇ ਦਾਸ ਨੂੰ ਹੁਕਮ ਕੀਤਾ ਸੀ ਸਤਿਗੁਰੂ ਦੀ ਬਾਣੀ ਦਾ ਸਤਿਕਾਰ ਕਰਦੇ ਹੋਏ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਂ ਮੱਥਾ ਟੇਕਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੇਵਕ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਗਰੀਬ ਨਵਾਜ਼ ਪਾਤਸ਼ਾਹ ਮਨ ਦੇ ਸ਼ੁਭ ਮਨੋਰਥ ਪੂਰਨ ਕਰਨੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ।

0: ਹੋਏ ਤਿਲਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਨਿੱਕੇ
1: ਅੱਖੀ ਸੁਧ ਵੇਖਣਾ ਪੱਤਰ ਜਾਂ ਪੱਤਰ ਨੂੰ।

0: ਦੇਵ ਸਾਰ ਆਪ ਕਰਾਇ ਕਰੇ ਆਪ ਹਮ ਕੈਸੋ ਕਰੀ ਪੁਕਾਰ ਨਾ ਦੇ ਕੰਨਾ ਜਿੰਦਗੀਆ
1: ਜੈਸੇ ਤੋ ਸਤਿਗੁਰ ਦੇ ਦੇ।

0: ਜਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਸ ਸਵਾਗ ਸਾਹਿਬ ਕਰ ਕਮਾਵਣੀ ਤੁਰਸੋਡੇ ਤਨਾ ਪਾਏ ਨਾਨਕੇ ਕੀ ਵਾਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਸੇ ਜਾਏ ਸੁਧ
1: ਸਾਹਿਬ ਦੌਰ ਮੰਦਿਰ ਦਾ ਗੁਰੂ ਸਾਹਿਬਨ ਗੁਰੂ ਪੈ ਪਾਸੇ ਜੋ ਆਪ ਜੀ ਦੇ ਕੀਰਤਨ ਪੇਟ ਮੈਂ ਮੈਂ ਅਰਦਾਸ ਕਰਦਾ ਸੋ ਪਾਸੇ ਜੋ ਜਿਹੜਾ ਰਖਜ਼ਾਨੇ ਮਾਏ ਸੋ ਉਸ ਨੇ ਭਰਪੂਰ ਕਰਨਾ ਸਤਿ ਖਾਲਸਾ ਕਾਜ ਰਾਸ ਕਰਨ ਭੁੱਲਾਂ ਚ ਕੋਈ ਖਿਮਾ

ਕਾਲ ਸਰਣਾ ਪ੍ਰਗਟੇ ਭਲੇ ਸੰਜੋਗਾ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ।
2: You are listening to SeekNet Radio, broadcasting live Gurbani Kirtan 24 hours a day from around the world.

0: ਫਿਰ ਨਾਨਕਾ ਜਿਨ ਮਨ ਵਸਿਆ ਸੋਏ।
1: ਪੌੜੀ ਤੁਰੇ ਬੁਲਾਣੀ ਪੌਣ ਵੀ ਕਰਮੀਅਰ ਸਵਾਰਿਆ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ।

0: ਸਭ ਤੀਰਥ ਜਿਣ ਹੋਵੇ ਪੁੱਤਰ ਨਹੀਂ ਮੈਂ ਜੇ ਪਰਮੰਦਰ ਬਾਜਪੁੰਦਰ ਦੇ ਫਿਰ ਸੰਸਾਰ ਬਿਨਾ ਨੇ ਹੁਣ ਰੱਬ ਸੇਤੀ ਦੇਖ
1: ਰੰਗ ਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨਾ ਕਿਸੇ ਕੇਰੀ ਬਾਸ ਤੇ ਨਾ ਦਰਬਾਰ

ਜਿਨ ਸੋ ਨਦਰ ਕਰੇ ਮਹਿਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਬੇਰਖੇ ਆਪ ਤਿਸ ਵਿੱਚ ਜੰਗ ਉਪਾਏ ਕਰਦੇ ਕਰਦਾ ਬੁਧਾ।

ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।